ਸਦੀ ਚ ਅਵਤਾਰ ਬਹੁਤ ਹੁੰਦੇ ਨੇ। ਅਸੀਂ ਸੱਚ ਵਿੱਚ ਭਰੋਸਾ ਰੱਖੀਏ ਤਾਂ ਇਸੇ ਤਰ੍ਹਾਂ ਜੀਏ ਏਕਤਾ ਵਿੱਚ। ਪੈਰਾਂ ਤਾਂ ਪਾਵਾਂ ਸਹੀ ਰਸਤੇ ਤੇ ਬੋਲ ਰਹੇ ਹਾਂ।

ਰਸਤਾ ਸਰ ਸਵਰਗ ਨੂੰ ਛਾਂ ਲੈਣ ਲਈ ਨਹੀਂ, ਤਾਂ ਇਹ ਰਸਤਾ ਤਾਂ ਸੱਚਾਈ ਬਾਰੇ ਸੋਚਣਾ। ਸਹੀ ਰਸਤਾ ਵੱਖਰ ਲੋਕਾਂ ਲਈ ਵੱਖਰ ਹੈ। ਆਪਾਂ ਇਕਤਾ ਵਿੱਚ ਰਹੀਏ। ਜੈ ਜੈ।